14 ਟੇ ਮਾਸਰਾ ਦ ਸਟੂਡੀਓ ਪਗੜੇ ਕੀ 5 ਮਿੰਟ ਆ ਦ ਪਾਸਦਰੀ ਬਜੀ ਦੀ ਜੀ ਦ ਸਵਾਬਿਆ ਦ ਚਾਰ ਸਦੀ ਸੁਮਰਾ ਖਵਾਗ ਲਿਸਨਰ ਕਦਾ ਟੇਮ ਜ਼ਮਾ ਆਵਾਜ਼ ਉਰੀ ਯਾਦ ਦਿਨ ਲਵਕ ਜ਼ਮੁੰਗ ਦ ਗਦ ਸਵਾਬੀ ਰੇਡੀਓ ਯਾਦ ਚਾਰ ਸਦੀ ਰੇਡੀਓ ਪਕਮ ਜ਼ੇ ਕਿ ਹਮ ਕਾਰ ਕੀ ਉਦਾਗ ਕਮ ਜ਼ੇ ਕਿ ਹਮ ਦ ਖਲਕ ਜ਼ਮੁੰਗ ਆਵਾਜ਼ ਉਰੀ ਨੁਖਗੂ ਦ ਸਤਾਸ ਟੂਲ ਲਗਨ ਡੀ ਰਜ਼ਾਤ ਮਨਨਾ ਡੀ ਰਜ਼ਾਤ ਮਿਹਰਬਾਨੀ ਖੂ ਖੁਸੂਸੀ ਮੁੰਗ ਚਾਰ ਸਦੋ ਸਵਾਬੀ ਪਦੀ ਵਜਬਾਨੀ ਆਦੂ ਕਿਉਂਕਿ ਜ਼ਮੁੰਗ ਦ ਗਦਵਾੜਾ ਚਿਨਲੀ ਪਚਾਰ ਸਦੀ ਕੀ ਦੀ ਉਪ ਸਵਾਬੀ ਕੀ ਦੀ ਨ ਪਦਗ ਵਜਬਾਨ ਦੀ ਆਦੂ ਨੂਰ ਜ਼ਮੁੰਗ ਦ ਆਵਾਜ਼ ਤਰ ਲਰੀ ਲਰੀ ਜ਼ੇ ਪੂਰੀ ਰਸੀ ਚਿਸੁਮ ਰਾ ਖਲਕ ਦਾ ਟਾਈਮ ਜ਼ਮੁੰਗ ਆਵਾਜ਼ ਉਰੀ ਫਗੂ ਦਸਤਾ ਸਟੂਲੂ ਲਗਨਾ ਢੀ ਰਜ਼ਾਤ ਮਨਨਾ